listening to Namaste Southland on Radio Southland 96.4 FM. And I've got a message for every immigrant. If you have ever felt discouraged, remember why you came. Maybe for your children's education, maybe for your safety, maybe for bigger opportunities, maybe for peaceful future, maybe for peaceful future. Your journey matters too. ਵਾਹਿਗੁਰੂ ਦਾ ਸ਼ੁਕਰ ਮਨਾਓ, ਤੁਹਾਨੂੰ ਇਹ ਅਪੋਰਚੁਨਿਟੀ ਮਿਲੀ ਹੈ। ਆਪਣੀ ਵੈਲਿਊ ਕਿਸੇ ਕਮੈਂਟ ਨਾਲ ਮੈਜ਼ਰ ਨਾ ਕਰੋ, ਤੁਸੀਂ ਆਪਣੀ ਮਿਹਨਤ ਨਾਲ ਪਛਾਣੇ ਜਾਂਦੇ ਹੋ। ਸੈਲੀਬ੍ਰੇਟ ਐਵਰੀ ਸਮਾਲ ਸਕਸੈਸ ਦੈਟ ਯੂ ਹੈਵ, ਐਵਰੀ ਨਿਊ ਫਰੈਂਡਸ਼ਿਪ, ਐਵਰੀ ਪ੍ਰਮੋਸ਼ਨ, ਐਵਰੀ ਮਾਈਲਸਟੋਨ। ਦੀਸ ਵਿਕਟਰੀਜ਼ ਡਿਜ਼ਰਵ ਰਿਕਗਨੀਸ਼ਨ ਐਂਡ ਨੋਬਡੀ ਕੈਨ ਸਟੀਲ ਇਟ ਫਰੋਮ ਯੂ। ਅੱਜ ਅਸੀਂ ਪੋਲੀਟਿਕਸ ਦੀ ਗੱਲ ਨਹੀਂ ਕੀਤੀ, ਅੱਜ ਅਸੀਂ ਇਮੋਸ਼ਨਸ ਦੀ ਗੱਲ ਕੀਤੀ ਹੈ। ਬਿਕੋਜ਼ ਇਮੋਸ਼ਨਸ ਆਰ ਯੂਨੀਵਰਸਲ। Whether someone was born here or arrived yesterday, everyone wants respect. Everyone deserves respect. Everyone deserves an equal opportunity. Everyone wants to feel that they belong. Je assi ik duje nu samjhan di koshish kariye ta misunderstanding ghat hovegi. Kindness free hundi hai, par impact bahut vadda deke jandi hai. Thank you for spending this time listening to Namaste Southland. Stay hopeful, stay compassionate, stay connected. Main hai Ravneet, tode naal. Vaheguru Ji Rakha. Have a wonderful week ahead.

I am Ravya. You're listening to Namaste Southland on Radio Southland 96.4 FM. And I've got a message for every immigrant. If you have ever felt discouraged, remember why you came. Maybe for your children's education, maybe for your safety, maybe for bigger opportunities, maybe for a peaceful future. Your journey matters too. ਵਾਹਿਗੁਰੂ ਦਾ ਸ਼ੁਕਰ ਮਨਾਓ, ਤੁਹਾਨੂੰ ਇਹ ਅਪੋਰਚੁਨਿਟੀ ਮਿਲੀ ਹੈ। ਆਪਣੀ ਵੈਲਿਊ ਕਿਸੇ ਕਮੈਂਟ ਨਾਲ ਮੈਜ਼ਰ ਨਾ ਕਰੋ, ਤੁਸੀਂ ਆਪਣੀ ਮਿਹਨਤ ਨਾਲ ਪਛਾਣੇ ਜਾਂਦੇ ਹੋ। ਸੈਲੀਬ੍ਰੇਟ ਐਵਰੀ ਸਮਾਲ ਸਕਸੈਸ ਦੈਟ ਯੂ ਹੈਵ, ਐਵਰੀ ਨਿਊ ਫਰੈਂਡਸ਼ਿਪ, ਐਵਰੀ ਪ੍ਰਮੋਸ਼ਨ, ਐਵਰੀ ਮਾਈਲਸਟੋਨ। ਦੀਸ ਵਿਕਟਰੀਜ਼ ਡਿਜ਼ਰਵ ਰਿਕਗਨੀਸ਼ਨ ਐਂਡ ਨੋਬਡੀ ਕੈਨ ਸਟੀਲ ਇਟ ਫਰੋਮ ਯੂ। ਅੱਜ ਅਸੀਂ ਪੋਲੀਟਿਕਸ ਦੀ ਗੱਲ ਨਹੀਂ ਕੀਤੀ, ਅੱਜ ਅਸੀਂ ਇਮੋਸ਼ਨਸ ਦੀ ਗੱਲ ਕੀਤੀ ਹੈ। ਬਿਕੋਜ਼ ਇਮੋਸ਼ਨਸ ਆਰ ਯੂਨੀਵਰਸਲ। Whether someone was born here or arrived yesterday, everyone wants respect. Everyone deserves respect. Everyone deserves an equal opportunity. Everyone wants to feel that they belong. Je assi ik duje nu samjhan di koshish kariye ta misunderstanding kat hovegi. Kindness free hundi hai, par impact bahut vadda deke jandi hai. Thank you for spending this time listening to Namaste Southland. Stay hopeful, stay compassionate, stay connected.